0: Our new jingle could just be us saying we need a new jingle.
1: We need a new jingle, yeah. What's better than that?
2: अपने कारोबार को कामयाबी की बुलंदियों पर ले जाने के लिए एडवर्टाइज कीजिए आप अपने आवाज एफएम पर लाइव नशरियात के अलावा आवाज सुना जा रहा है इंटरनेट पर दुनिया भर में स्पॉन्सर कीजिए अजान या फिर रंगारंग पंजाबी उर्दू पश्तो या हिंदी प्रोग्राम्स आवाज रेडियो पर और पहुंचाइए दुनिया के कोने कोने में आप अपनी आवाज आवाज एफएम के साथ
3: You're listening to Awaz FM 99.8 megahertz in your car, in your kitchen, on your AI device, on DAB, and on the internet. Awaz FM on 99.8.
4: I'm a big fan, long time listener, first time caller.
0: You certainly are. You certainly are.
5: If it's happening in Southampton, we've got the news. The Southampton Talking Newspaper, every Monday at 8 a.m, only on Awaz FM.
6: Thanks for tuning in to your local community radio station. We're one of 250 similar stations across the UK, each one serving a specific area every day of the year. And when you advertise your business on community radio, you're talking to people round here. And your money stays round here too, helping us to continue broadcasting. Find out more through the radio station website and keep listening to hear more of what makes us unique. Community radio, we're all about here.
7: In Britain today, we all know that many, many people are trapped behind the wheel of a car. We ask which is the best way to reach them. Let's see the figures. Look at that, an enormous 14 million of them are listening to commercial radio. By contrast, only 300 are reading their newspapers whilst at the wheel, all of them cabbies. Overwhelming evidence that for the motorist, radio is the route that's right.
8: Radio, the medium that's now large.
5: And to find out how simple radio advertising is, call Ali now on 0776 514 5046 or you can email info@awazfm.co.uk.
9: ਮੂਲੀਆਂ ਗਾਂਦਲਾਂ ਨੇ ਪੱਤੇ ਪੈਣੇ ਨੇ ਗਾਜਰ ਨੇ ਪੱਤੇ ਤੇ ਮੇਥੀ ਫਿਰ ਤੁਸੀਂ ਕਿਹਾ ਆਪਣੇ ਸੋਏ ਪਾਲਕ ਧਨੀਆ ਬਾਥੂ ਇਹ ਚੀਜ਼ਾਂ ਪੈਣੀਆਂ ਸੀ ਤੇ ਇਹ ਦੱਸ ਮੈਂ ਕਿ ਇਹਨਾਂ ਸਾਰੀਆਂ ਚੀਜ਼ਾਂ 'ਚ ਪਹਿਲਾਂ ਪਾਣੀ ਪਾ ਕੇ ਗਾਲਣੇ ਨੇ ਸਾਰੀਆਂ ਜਿਹੜੀਆਂ ਹੋਣੀਆਂ ਪੱਤੇ ਇਹਨਾਂ ਨੇ ਇਹ ਲਸਣ ਦੇ ਪੱਤੇ ਵੀ ਉਹ ਵੀ ਪੈਣੀਆਂ ਵਿੱਚ ਉਹਨਾਂ ਸਾਰਿਆਂ 'ਚ ਪਹਿਲਾਂ ਪਾਣੀਆਂ 'ਚ ਗਾਲਣੇ ਜਿਸ ਵੇਲੇ ਚੰਗਾ ਗਲਣਾ ਉਸ ਚੰਗਾ ਮਲ ਜਲ ਕੇ ਨਾ ਫਿਰ ਉਸਨੇ ਇੱਕ ਲੱਸੀ ਪਾਉਣੀ ਅਤੇ ਫਿਰ ਉਹ ਖੱਪਣੀ ਲੱਸੀ ਬਾਜਰੇ ਨੂੰ ਜਾਣੇ ਪਹਿਲਾਂ ਹੀ ਨਾਲ ਬਾਹਰ ਛੱਡਣੇ ਜਿਸ ਵੇਲੇ ਉਸ ਗਾਲਣੇ ਪਾਣੀਆਂ 'ਚ ਫਿਰ ਉਹ ਅੱਗ ਜਿਹੜੀ ਆ ਉਹ ਸਹਿ ਨਾ ਠੰਡਾ ਨਾ ਹੋਵੇ ਸਾਗ ਅਤੇ ਫਿਰ ਤਾਂ ਸਹੀ ਗੱਲਾਂ ਅਤੇ ਫਿਰ ਉਸ ਚੰਗਾ ਮਲ ਜਲ ਕੇ ਫਿਰ ਉਸਨੇ ਵਿੱਚ ਲੱਸੀ ਪਾਉਣੀ ਅਤੇ ਫਿਰ ਉਹ ਚੰਗੀ ਖੱਪਣੀ 'ਚ ਫਿਰ ਉਹ ਸਾਗ ਤਿਆਰ ਹੋਣਾ ਅਤੇ ਬਹੁਤ ਮਜ਼ੇ ਨਾਲ ਸਾਗ ਹੋਣਾ ਪਰਾਂਠੇ ਨਾਲ ਵੀ ਖਾਣ ਹੋਣਾ ਨਾਸ਼ਤੇ 'ਚ ਬਹੁਤ ਮਜ਼ਾ ਕਰਨਾ ਪਰਾਂਠੇ ਨਾਲ ਅਤੇ ਮਕਈ ਦੀ ਰੋਟੀ ਨਾਲ ਵੀ ਲੋਕ ਖਾਣੇ ਬਾਜਰੇ ਦੀ ਰੋਟੀ ਨਾਲ ਵੀ ਖਾਣੇ ਅਤੇ ਇਸ ਤਰ੍ਹਾਂ ਹੀ ਪਕੜਾਂ ਦੇਣੇ

0: your voice in your community. This is 99.8 Hours FM.
1: You're listening to Awaz FM 99.8 megahertz in your car, in your kitchen, on your AI device, on DAB, and on the internet. Awaz FM on 99.8.
2: Thanks for tuning in to your local community radio station. We're one of 250 similar stations across the UK, each one serving a specific area every day of the year. And when you advertise your business on community radio, you're talking to people round here, and your money stays round here too, helping us to continue broadcasting. Find out more through the radio station website and keep listening to hear more of what makes us unique. Community radio, we're all about here.
3: Assalamu alaikum. ਕੀ ਹਾਲ ਹੀ ਆ? ਮੈਂ ਹੁਣੀ ਗਰਾਊਂ ਆਇਆ ਸਾਂ ਘਰ, ਪ੍ਰੋਗਰਾਮ ਤੁਹਾਡਾ ਲਾਇਆ, ਡਾਊਨਲੋਡ ਕੀਤਾ। ਤੂੰ ਬੋਲ ਸਿੰਘ ਵੀਰ, ਅਸਾਂ ਕੋਈ ਫਰਮਾਇਸ਼ ਕਰ ਸਾਂ, ਕੋਈ ਕਿਹੜਾ ਗਾਣਾ ਸੁਣਨਾ ਚਾਹੁੰਦੇ ਆਪਣੇ ਵੇਲੇ ਵਾਲਾ ਜਾਂ ਦੋਵਿਆਂ ਦਾ? ਜਿਹੜਾ ਗਾਣਾ ਅਸਾਂ ਆਖ ਸਾਂ ਉਹ ਲਾ ਸੇ ਨਾ, ਮਾੜੇ ਮੈਸੇਜ ਲੈ ਪਹੁੰਚਣੀ ਆ, ਫਿਰ ਮੈਂ ਸੋਣਾ।

0: उस्तवार रखते हैं, इलाजे करते शलैलो नहार रखते हैं।
1: I wonder what you would do if you had the power to dream any dream you wanted to dream.
2: Southampton's Community Radio, Hours FM.
1: Fulfilling all your wishes. Music beyond belief.
3: You're listening to Awaz FM 99.8 megahertz in your car, in your kitchen, on your AI device, on DAB and on the internet. Awaz FM on 99.8.
4: Thanks for tuning in to your local community radio station. We're one of 250 similar stations across the UK, each one serving a specific area every day of the year. And when you advertise your business on community radio, you're talking to people round here. And your money stays round here too, helping us to continue broadcasting. Find out more through the radio station website and keep listening to hear more of what makes us unique. Community radio, we're all about here.
5: Hello, hi, it's Fatigue. I want to dedicate a song and also I want to sing on your radio.
6: So here we go. ਸਾਨੂੰ ਦੇਖ ਕੇ ਮੁੰਡੀ ਸਾਰੀ ਸੜਦੀ ਥੋੜੀ ਜਾਂਦੀ ਲੰਘਿਆ ਨਿਤਕੇੜੀ ਕੰਧ ਕਿੱਥੇ ਲਕਾਇਆ ਵੱਡਾ ਸ਼ੇਰਨੀ ਥੋੜੀ ਜਾਂਦੀ ਲੰਘਿਆ ਨਿਤਕੇੜੀ ਕੰਧ ਕਿੱਥੇ ਲਕਾਇਆ ਵੱਡਾ ਸ਼ੇਰਨੀ ਇੱਕ ਫੋਨ ਕਰਾਂ ਜਦੋਂ ਸੋਹਣੇ ਨੂੰ ਇੱਕ ਫੋਨ ਕਰਾਂ ਜਦੋਂ ਸੋਹਣੇ ਨੂੰ ਪੂਰਾ ਪਚਦਾ ਆਉਂਦਾ ਆ ਲੈ ਕੇ ਚੰਨ ਵੜ ਕੇ ਨਾਲ ਯਾਰੀ ਤਾਰੇ ਦਿਲੀ ਦਿਖਾਉਂਦਾ ਆ ਲੈ ਚੰਨ ਵੜ ਕੇ ਨਾਲ ਯਾਰੀ ਤਾਰੇ ਦਿਲੀ ਦਿਖਾਉਂਦਾ ਆ
5: Fatty, thank you, bye.
2: Southampton's Community Radio, Hours FM.

0: हाँ ये गाना भैया, ये तो मेरा भी बहुत बहुत फेवरेट गाना है, मजा आ गया सुनने में बहुत अच्छा।
1: ASA regulates UK ads across all media, including radio, to make sure they stick to the rules. Simples. You should be able to trust the ads you hear, whether you love them or hate them. So we're keeping our ears open because every little helps. The ASA, keeping ads legal, decent, honest, and truthful. Oh, yes.
2: अपने कारोबार को कामयाबी की बुलंदियों पर ले जाने के लिए एडवरटाइज कीजिए आप अपने आवाज FM पर। लाइव नशरियात के अलावा आवाज सुना जा रहा है इंटरनेट पर दुनिया भर में। स्पॉन्सर कीजिए अजान या फिर रंगारंग पंजाबी उर्दू पश्तो या हिंदी प्रोग्राम्स आवाज रेडियो पर और पहुंचाइए दुनिया के कोने कोने में आप अपनी आवाज आवाज FM के साथ।
3: ਪੁੱਤਰ ਗਾਣਾ ਤਾਂ ਸੁਣਨਾ ਚਾਹੁੰਦੇ ਹਾਂ ਉੱਥੇ ਰੇਡੀਓ ਪਰ ਜਵਾਬ ਦੇਣਾ ਪਰ ਲੱਸੀ ਵਾਲੇ ਸਾਗਾ ਨਹੀਂ ਰੈਸਪੀ ਤਾਂ ਦੱਸੋ ਨਾ ਜਿਹੜੀ ਤੁਸੀਂ ਬੈਂਗਣਾ ਲਈ ਦੱਸਣੇ ਹੋ ਦੋਈ ਦੱਸਣੇ ਹੋ ਲੱਸੀ ਵਾਲੇ ਸਾਗਾ ਨਹੀਂ ਦੱਸੋ ਜੇ ਪੂਰੇ ਇੰਗਲੈਂਡ 'ਚ ਧੁੰਮਾਂ ਪੈਣ ਭਾਈ ਸਾਡੇ ਖੂਹਾਂ ਪਰ ਕਿਹੜੀ ਕਿਹੜੀ ਬੂਟੀ ਲੱਭਣੀ ਬਾਤ ਹੋਇਆ ਸਮੇਤ ਤਾਂ ਲੱਸੀ ਕਿਸੇ ਭਾਈ ਕੁਸ ਕੇ ਪਖਾਣੇ।

0: ਪਰ ਹਰ ਬੰਦੇ ਦੀ ਖਾਹਿਸ਼ ਹੁੰਦੀ ਹੈ, ਚਾਹੇ ਅਮੀਰ ਹੋਵੇ ਗਰੀਬ ਹੋਵੇ, ਉਸਦੀ ਖਾਹਿਸ਼ ਕਿਹੜੀ ਹੁੰਦੀ ਹੈ?
1: ਗਾਰੇ ਦੀ ਕੰਧ
0: ਹੋਵੇ, ਉਸਦੀ ਖਾਹਿਸ਼ ਕਿਹੜੀ ਹੁੰਦੀ ਹੈ?
1: ਗਾਰੇ ਦੀ